0: Welcome to Tales from the Guild, a show where we tell collaborative stories using tabletop role-playing games like Dungeons & Dragons to aid us. Tales from the Guild is brought to you by the Waikato Roleplayers Guild, so we're all locals, you might even recognize a few of our voices. We have stories to tell and worlds to explore, and when it all ends, there will always be more Tales from the Guild. Monday evenings at 5 on Free FM 89.0 and available on your favorite podcasting platforms.
1: Free FM 89.0 thanks New Zealand.air for their continuing support of community access media for the Waikato.
2: Tenu takna vi sajna kise mulaqat to kat nahi. Par in our case apa kahange ke tenu sunna vi ta sajna kise mulaqat to kat nahi. Tenu takna vi sajna kise mulaqat to kat nahi. ਪਰ ਇਨ ਆਵਰ ਕੇਸ ਆਪਾਂ ਕਹਾਂਗੇ ਕਿ ਤੈਨੂੰ ਸੁਣਨਾ ਵੀ ਤਾਂ ਸੱਜਣਾ ਕਿਸੇ ਮੁਲਾਕਾਤ ਤੋਂ ਘੱਟ ਨਹੀਂ ਗੁੱਡ ਈਵਨਿੰਗ ਨਮਸਤੇ ਸਤਿ ਸ਼੍ਰੀ ਅਕਾਲ ਐਂਡ ਸਲਾਮ ਅਲੈਕਮ ਫਰੀ ਐਫ ਐਮ 89.0 ਤੇ ਤੁਸੀਂ ਸੁਣ ਰਹੇ ਹੋ ਤੁਹਾਡਾ ਆਪਣਾ ਸ਼ੋਅ ਮੁਸਾਫਿਰ ਹੂੰ ਯਾਰੋ ਅਤੇ ਮੈਂ ਹਾਂ ਤੁਹਾਡਾ ਮੁਸਾਫਿਰ ਦੋਸਤ ਜਿਵੇਂ ਐਸੇ ਤੁਹਾਨੂੰ ਵੀ ਥੋੜ੍ਹੀ ਜਿਹੀ ਹੈਰਾਨੀ ਹੁੰਦੀ ਹੋਊਗੀ ਅੱਜ ਕਿ ਯਾਰ ਅੱਜ ਆਪਾਂ ਇੱਕਦਮ ਹੀ ਸਟੇਸ਼ਨ ਚੇਂਜ ਕਰ ਲਿਆ ਟਿਊਨ ਚੇਂਜ ਕਰ ਲਈ ਮਤਲਬ ਕਿ ਇੱਕਦਮ ਹੀ ਹਿੰਦੀ ਤੋਂ ਪੰਜਾਬੀ ਦੇ ਵਿੱਚ ਆਪਾਂ ਸ਼ੁਰੂ ਕਰਤਾ ਬਟ ਹੁਣ ਗੁੱਡ ਨਿਊਜ਼ ਇਹ ਆ ਕਿ ਹੁਣ ਆਪਾਂ ਹਿੰਦੀ ਦੇ ਨਾਲ ਨਾਲ ਕਦੇ ਮੇ ਬੀ ਸ਼ਾਇਦ ਮੰਥਲੀ ਦੋ ਜਾਂ ਇੱਕ ਸ਼ੋਅ ਆਪਾਂ ਜ਼ਰੂਰ ਪੰਜਾਬੀ ਦਾ ਕਰਿਆ ਕਰਾਂਗੇ ਤਾਂ ਕਿ ਆਪਾਂ ਜਿਹੜੇ ਸੁਣਨ ਵਾਲੇ ਨੇ ਜਿਹੜੇ ਪੰਜਾਬੀ ਸੁਣਨ ਵਾਲੇ ਨੇ ਹੋਰ ਵੀ ਜ਼ਿਆਦਾ ਖੁਸ਼ ਹੋ ਜਾਣ ਅਤੇ ਚਲੋ ਫਿਰ ਸ਼ੁਰੂਆਤ ਕਰਦੇ ਹਾਂ ਸ਼ੋਅ ਦੀ ਪਿਆਰੇ ਪਿਆਰੇ ਜਿਹੇ ਗਾਣਿਆਂ ਦੇ ਨਾਲ ਅਤੇ ਮਿਲਦੇ ਹਾਂ ਸਟੇ ਟਿਊਨ

0: ਇੱਕ ਡੂੰਘੀ
1: ਤਰਕਾਲ ਸੀ।
0: ਉਹ ਰੇਤ ਦੇ ਟਿੱਲੇ ਤੇ ਬੈਠੀ ਇੱਕ ਹਨੇਰੇ ਦੀਆਂ ਤੰਦਾਂ ਵਿੱਚ ਉਂਗਲੀਆਂ ਤੇ ਵਲਦੀ ਰਹੀ। ਫਿਰ ਉਹ ਤਾਂ ਅਸਮਾਨ ਉੱਪਰ ਇੱਕ ਤਾਰਾ ਲਿਸ਼ਕਿਆ ਤੇ ਚਾਨਣ ਦੀ ਛਿੱਟ ਨੂੰ ਉਹ ਪਿੰਡੇ ਤੇ ਮਲਦੀ ਰਹੀ। ਦੂਰੋਂ ਹਨੇਰੇ ਵਿੱਚ ਥਲਾਂ ਵੱਲੋਂ ਕੁਝ ਘੰਟੀਆਂ ਦੀ ਆਵਾਜ਼ ਆਈ ਕਿ ਜਿਵੇਂ ਇੱਕ ਡਾਚੀ ਕਿਸੇ ਪਿੰਡ ਤੇ ਪਈ ਹੋਵੇ। ਉਹ ਟਿੱਲੇ ਤੋਂ ਉੱਤਰ ਆਈ, ਟੱਲੀਆਂ ਦੀ ਸੇਧ ਵਿੱਚ ਖੜੋਤੀ ਤਾਂ ਜਾਪਿਆ ਕੋਈ ਗੱਲ ਸੀ ਜੋ ਇਸ ਰਾਹੋਂ ਲੰਘ ਰਹੀ ਹੋਵੇ। ਇਹ ਥਲਾਂ ਦੀ ਲੀਲਾ ਚੰਨ ਦੀ ਕਦਰ ਨੇ ਵੇਖੀ ਤੇ ਜਿਹੜੀ ਉਹ ਰੇਤ ਵਿੱਚ ਖਲੋਤੀ ਸੀ ਖਲੋਤੀ ਜਿਹੀ ਰਹਿ ਗਈ। ਤੇ ਹਨੇਰੇ ਥਲਾਂ ਵਿੱਚੋਂ ਜੋ ਇੱਕ ਡਾਚੀ ਆਈ ਸੀ ਉਹ ਗੋਡਿਆਂ ਪਰਨੇ ਉਹਦੇ ਪੈਰਾਂ ਵਿੱਚ ਬਹਿ ਗਈ। ਤੇ ਇਹ

ਫ੍ਰੀ ਐਫ ਐਮ 89.0 ਤੇ ਤੁਸੀਂ ਸੁਣ ਰਹੇ ਹੋ ਮੁਸਾਫਿਰ ਹੂੰ ਯਾਰੋ, ਤੇ ਮੈਂ ਹਾਂ ਤੁਹਾਡਾ ਮੁਸਾਫਿਰ ਦੋਸਤ ਜਿਵੇਂ। ਤੇ ਜੇ ਆਪਾਂ ਥੋੜ੍ਹਾ ਜਿਹਾ ਹਟ ਕੇ ਗੱਲ ਕਰ ਰਹੇ ਹਾਂ ਪੰਜਾਬੀ ਸ਼ਾਇਰੀ ਦੀ,

ਤੇ ਬਹੁਤ ਹੀ ਫੇਮਸ ਲੇਖਿਕਾ ਅੰਮ੍ਰਿਤਾ ਪ੍ਰੀਤਮ ਜੀ ਦੀ ਇੱਕ ਨਜ਼ਮ ਹੈ ਜੋ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਰਿਹਾ। ਮੈਂ ਤੈਨੂੰ ਫੇਰ ਮਿਲਾਂਗੀ, ਕਿੱਥੇ ਕਿਸ ਤਰ੍ਹਾਂ ਪਤਾ ਨਹੀਂ, ਸ਼ਾਇਦ ਤੇਰੇ ਤਖੇਲ ਦੀ ਚਿਣਗ ਬਣ ਕੇ ਤੇਰੀ ਕੈਨਵਸ 'ਤੇ ਉਤਰਾਂਗੀ, ਜਾਂ ਖੋਰੇ ਤੇਰੀ ਕੈਨਵਸ 'ਤੇ ਇੱਕ ਰਹੱਸਮਈ ਲਕੀਰ ਬਣ ਕੇ ਖਾਮੋਸ਼ ਤੈਨੂੰ ਤੱਕਦੀ ਰਹਾਂਗੀ, ਜਾਂ ਖੋਰੇ ਸੂਰਜ ਦੀ ਲੋ ਬਣ ਕੇ ਤੇਰੇ ਰੰਗਾਂ ਵਿੱਚ ਘੁਲਾਂਗੀ, ਜਾਂ ਰੰਗਾਂ ਦੀ ਬਾਹਾਂ ਵਿੱਚ ਬੈਠ ਕੇ ਤੇਰੀ ਕੈਨਵਸ ਨੂੰ ਵਲਾਂਗੀ। ਪਤਾ ਨਹੀਂ ਕਿਸ ਤਰ੍ਹਾਂ ਕਿੱਥੇ, ਪਰ ਮੈਂ ਤੈਨੂੰ ਜ਼ਰੂਰ ਮਿਲਾਂਗੀ, ਜਾਂ ਖੋਰੇ ਇੱਕ ਚਸ਼ਮਾ ਬਣੀ ਹੋਵਾਂਗੀ, ਅਤੇ ਜਿਵੇਂ ਝਰਨਿਆਂ ਦਾ ਪਾਣੀ ਉੱਡਦਾ ਮੈਂ ਪਾਣੀ ਦੀਆਂ ਬੂੰਦਾਂ ਤੇਰੇ ਪਿੰਡੇ 'ਤੇ ਮਲਾਂਗੀ, ਅਤੇ ਇੱਕ ਠੰਡਕ ਜਿਹੀ ਬਣ ਕੇ ਤੇਰੀ ਛਾਤੀ ਦੇ ਨਾਲ ਲੱਗਾਂਗੀ। ਅਤੇ ਹੋਰ ਕੁਝ ਨਹੀਂ ਜਾਣਦੀ, ਪਰ ਇੰਨਾ ਜਾਣਦੀ ਕਿ ਵਕਤ ਜੋ ਵੀ ਕਰੇਗਾ ਇਹ ਜਨਮ ਮੇਰੇ ਨਾਲ ਤੁਰੇਗਾ। ਇਹ ਜਿਸਮ ਮੁੱਕਦਾ ਹੈ ਤਾਂ ਸਭ ਕੁਝ ਮੁੱਕ ਜਾਂਦਾ ਹੈ, ਪਰ ਚੇਤਿਆਂ ਦੇ ਧਾਗੇ ਕਾਇਨਾਤੀ ਕਣਾਂ ਦੇ ਹੁੰਦੇ ਨੇ। ਮੈਂ ਉਹਨਾਂ ਕਣਾਂ ਨੂੰ ਚੁਣਾਂਗੀ, ਧਾਗਿਆਂ ਨੂੰ ਬਲਾਂਗੀ, ਅਤੇ ਤੈਨੂੰ ਫੇਰ ਮਿਲਾਂਗੀ।

0: ਫ੍ਰੀ ਐਫ ਐਮ 89.0 ਤੇ ਤੁਸੀਂ ਸੁਣ ਰਹੇ ਹੋ ਮੁਸਾਫਿਰ ਹੂੰ ਯਾਰੋ, ਤੇ ਮੈਂ ਹਾਂ ਤੁਹਾਡਾ ਮੁਸਾਫਿਰ ਦੋਸਤ ਜਿਵੇਂ। ਤੇ ਜੇ ਆਪਾਂ ਥੋੜ੍ਹਾ ਜਿਹਾ ਹਟ ਕੇ ਗੱਲ ਕਰ ਰਹੇ ਹਾਂ ਪੰਜਾਬੀ ਸ਼ਾਇਰੀ ਦੀ, ਤੇ ਬਹੁਤ ਹੀ ਫੇਮਸ ਲੇਖਿਕਾ ਅੰਮ੍ਰਿਤਾ ਪ੍ਰੀਤਮ ਜੀ ਦੀ ਇੱਕ ਨਜ਼ਮ ਹੈ ਜੋ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਰਿਹਾ। ਮੈਂ ਤੈਨੂੰ ਫੇਰ ਮਿਲਾਂਗੀ, ਕਿੱਥੇ ਕਿਸ ਤਰ੍ਹਾਂ ਪਤਾ ਨਹੀਂ, ਸ਼ਾਇਦ ਤੇਰੇ ਤਖੇਲ ਦੀ ਚਿਣਗ ਬਣ ਕੇ ਤੇਰੀ ਕੈਨਵਸ 'ਤੇ ਉਤਰਾਂਗੀ, ਜਾਂ ਖੋਰੇ ਤੇਰੀ ਕੈਨਵਸ 'ਤੇ ਇੱਕ ਰਹੱਸਮਈ ਲਕੀਰ ਬਣ ਕੇ ਖਾਮੋਸ਼ ਤੈਨੂੰ ਤੱਕਦੀ ਰਹਾਂਗੀ, ਜਾਂ ਖੋਰੇ ਸੂਰਜ ਦੀ ਲੋ ਬਣ ਕੇ ਤੇਰੇ ਰੰਗਾਂ ਵਿੱਚ ਘੁਲਾਂਗੀ, ਜਾਂ ਰੰਗਾਂ ਦੀ ਬਾਹਾਂ ਵਿੱਚ ਬੈਠ ਕੇ ਤੇਰੀ ਕੈਨਵਸ ਨੂੰ ਵਲਾਂਗੀ। ਪਤਾ ਨਹੀਂ ਕਿਸ ਤਰ੍ਹਾਂ ਕਿੱਥੇ, ਪਰ ਮੈਂ ਤੈਨੂੰ ਜ਼ਰੂਰ ਮਿਲਾਂਗੀ, ਜਾਂ ਖੋਰੇ ਇੱਕ ਚਸ਼ਮਾ ਬਣੀ ਹੋਵਾਂਗੀ, ਅਤੇ ਜਿਵੇਂ ਝਰਨਿਆਂ ਦਾ ਪਾਣੀ ਉੱਡਦਾ ਮੈਂ ਪਾਣੀ ਦੀਆਂ ਬੂੰਦਾਂ ਤੇਰੇ ਪਿੰਡੇ 'ਤੇ ਮਲਾਂਗੀ, ਅਤੇ ਇੱਕ ਠੰਡਕ ਜਿਹੀ ਬਣ ਕੇ ਤੇਰੀ ਛਾਤੀ ਦੇ ਨਾਲ ਲੱਗਾਂਗੀ। ਅਤੇ ਹੋਰ ਕੁਝ ਨਹੀਂ ਜਾਣਦੀ, ਪਰ ਇੰਨਾ ਜਾਣਦੀ ਕਿ ਵਕਤ ਜੋ ਵੀ ਕਰੇਗਾ ਇਹ ਜਨਮ ਮੇਰੇ ਨਾਲ ਤੁਰੇਗਾ, ਇਹ ਜਿਸਮ ਮੁੱਕਦਾ ਹੈ ਤਾਂ ਸਭ ਕੁਝ ਮੁੱਕ ਜਾਂਦਾ ਹੈ, ਪਰ ਚੇਤਿਆਂ ਦੇ ਧਾਗੇ ਕਾਇਨਾਤੀ ਕਣਾਂ ਦੇ ਹੁੰਦੇ ਨੇ, ਮੈਂ ਉਹਨਾਂ ਕਣਾਂ ਨੂੰ ਚੁਣਾਂਗੀ, ਧਾਗਿਆਂ ਨੂੰ ਬਲਾਂਗੀ, ਤੇ ਤੈਨੂੰ ਫੇਰ ਮਿਲਾਂਗੀ।
1: ਮਮਾ ਪਾਪਾ ਕਾ ਵੋ ਨਾਮੁਮਕਿਨ ਸਪਨਾ ਜੋ ਸੱਚ ਹੁਆ ਹੈ, ਮੈਂ ਉਨਕੀ ਦਿਲ ਕੀ ਧੜਕਨ ਹੂੰ ਜਿਸੇ ਵੋ ਸੁਣ ਨਹੀਂ ਸਕਤੇ, ਮੈਂ ਉਨਕੀ ਪਹਿਚਾਨ ਹੂੰ, ਉਨਕੀ ਆਵਾਜ਼ ਹੂੰ। ਹਮਾਰੀ ਛੋਟੀ ਸੀ ਦੁਨੀਆ ਹੈ ਸਿਰਫ ਤੀਨੋ ਕੀ, ਲੇਕਿਨ ਮੈਂ ਆਸਮਾਨ ਕੋ ਛੂਨਾ ਚਾਹਤੀ ਹੂੰ, ਗਾਨਾ ਚਾਹਤੀ ਹੂੰ। ਆਵਾਜ਼ ਔਰ ਖਾਮੋਸ਼ੀ ਟਕਰਾਤੇ ਗਏ, ਫਿਰ ਵੀ ਸਪਨੇ ਜ਼ਿੰਦਾ ਹੈ, ਹੈ ਨਾ ਇਹ ਨਾਮੁਮਕਿਨ ਸਪਨਾ। ਲੇਕਿਨ ਵੋ ਜ਼ਿੰਦਗੀ ਹੀ ਕਿਆ ਜਿਸਮੇਂ ਕੋਈ ਨਾਮੁਮਕਿਨ ਸਪਨਾ ਨਾ ਹੋ।

ਇੱਕ ਡੂੰਘੀ ਤਰਕਾਲ ਸੀ। ਉਹ ਰੇਤ ਦੇ ਟਿੱਲੇ 'ਤੇ ਬੈਠੀ ਇੱਕ ਹਨੇਰੇ ਦੀਆਂ ਤੰਦਾਂ ਵਿੱਚ ਉਂਗਲੀਆਂ 'ਤੇ ਵੱਲਦੀ ਰਹੀ। ਫਿਰ ਉਹ ਤਾਂ ਅਸਮਾਨ ਉੱਪਰ ਇੱਕ ਤਾਰਾ ਲਿਸ਼ਕਿਆ ਅਤੇ ਚਾਨਣ ਦੀ ਛਿੱਟ ਨੂੰ ਉਹ ਪਿੰਡੇ 'ਤੇ ਮਲਦੀ ਰਹੀ। ਦੂਰੋਂ ਹਨੇਰੇ ਵਿੱਚ ਥਲਾਂ ਵੱਲੋਂ ਕੁਝ ਘੰਟੀਆਂ ਦੀ ਆਵਾਜ਼ ਆਈ ਕਿ ਜਿਵੇਂ ਇੱਕ ਡਾਚੀ ਕਿਸੇ ਪਿੰਡ 'ਤੇ ਪਈ ਹੋਵੇ। ਉਹ ਟਿੱਲੇ ਤੋਂ ਉੱਤਰ ਆਈ, ਟੱਲੀਆਂ ਦੀ ਸੇਧ ਵਿੱਚ ਖੜੋਤੀ ਤਾਂ ਜਾਪਿਆ ਕੋਈ ਗੱਲ ਸੀ ਜੋ ਇਸ ਰਾਹੋਂ ਲੰਘ ਰਹੀ ਹੋਵੇ। ਇਹ ਥਲਾਂ ਦੀ ਲੀਲਾ ਚੰਨ ਦੀ ਕਦਰ ਨੇ ਵੇਖੀ ਅਤੇ ਜਿਹੜੀ ਉਹ ਰੇਤ ਵਿੱਚ ਖਲੋਤੀ ਸੀ ਖਲੋਤੀ ਜਿਹੀ ਰਹਿ ਗਈ। ਅਤੇ ਹਨੇਰੇ ਥਲਾਂ ਵਿੱਚੋਂ ਜੋ ਇੱਕ ਡਾਚੀ ਆਈ ਸੀ ਉਹ ਗੋਡਿਆਂ ਪਰਨੇ ਉਹਦੇ ਪੈਰਾਂ ਵਿੱਚ ਬਹਿ ਗਈ। ਅਤੇ ਇਹ ਸੀ ਕੁਝ ਪਿਆਰੀਆਂ ਪਿਆਰੀਆਂ ਜਿਹੀਆਂ ਨਜ਼ਮਾਂ, ਪਿਆਰੀ ਜਿਹੀ ਸ਼ਾਇਰੀ ਅੰਮ੍ਰਿਤਾ ਪ੍ਰੀਤਮ ਜੀ ਦੀ। ਅਤੇ ਹੁਣ ਥੋੜ੍ਹੇ ਜਿਹੇ ਗਾਣੇ ਤੁਹਾਡੇ ਲਈ, ਸੁਣਦੇ ਰਹੋ ਫ੍ਰੀ FM 89.0।